ਅਜੇ ਮੁੰਡਾ ਪਕੜੇਗਾ ਭਾਂਜਾ ਬਾਦਸ਼ਾਹ ਰੇ ਜਿਸ ਮਛੇਲੀ ਨੇ ਕੀਰੇ ਜੀ ਹੋਰ ਕਿਤੋਂ ਪਕੜੇ ਸਰ।